0: ਹੋ ਪਾਓ ਤੋ ਇਸ ਚਤਸ ਜੇ ਅਛ ਇਮ ਪ੍ਰੋਗਰਾਮ ਚ ਰਿਕਾਰਡਿੰਗ ਪ੍ਰੇਤ ਚੰਦਰ ਵਾਰੇ ਦੋਹਲੇ ਬਾਹ ਬਜੇ ਪੇਟ ਸਾੜਨ ਬਹਨ ਬਜਨ ਤਾਂ ਕਰਾਂ ਫੋਨ ਨੰਬਰ 01942480364 ਇਸ ਪੇਟ ਤੇ ਇਹ ਪ੍ਰੋਗਰਾਮ ਛੋਤੀ ਹਰ ਚੰਦਰ ਵਾਰੇ ਬਾਹ ਬਜੇ ਸਤ ਜਨ ਮਿੰਟਨ ਪੇਟ ਬੋਜ਼ਾਨ ਦੇ
1: ਸਮੇਂ ਤੋਂ ਅਸੀਂ ਬੋਜ਼ਾਂ ਪ੍ਰੋਗਰਾਮ ਬਜ਼ਮੇ ਨਿਸਵਾ ਪ੍ਰੋਗਰਾਮ ਅਸ ਪੇਸ਼ ਕਰਾਂ ਸ਼ਾਹੀਨਾ ਰਿਸ਼ੀ ਅਤੇ ਪੇਸ਼ਕਸ ਸਮੀਨਾ ਸ਼ਾਹ ਇਹ ਆਕਾਸ਼ਵਾਣੀ ਸ੍ਰੀਨਗਰ ਸੈਨਿਸ ਦੇ ਮਿਸਾਲਾਂ ਨਸ ਪ੍ਰੇਰੇ ਹੋ।

ਜੀ ਸਾਮੀਨ, ਤੁਸੀਂ ਇਹ ਗੀਤ ਸੁਣਿਆ, ਆਵਾਜ਼ ਆ ਸੀ ਅਨਾਇਤੁੱਲਾ ਖਾਨ ਹੋਰਾਂ ਦੀ। ਸਾਮੀਨ, ਆਓ ਅਗਾ ਸੁਣਦੇ ਹਾਂ ਪ੍ਰੋਗਰਾਮ ਵਿੱਚ ਅਬਦੁਲ ਰਸ਼ੀਦ ਕੁਰੈਸ਼ੀ ਹੋਰਾਂ ਕੋ।

ਜੀ ਸਾਮੀਨ, ਤੁਸਾਂ ਇਹ ਗੀਤ ਸੁਣਿਆ, ਆਵਾਜ਼ ਆ ਸੀ ਅਬਦੁਲ ਰਸ਼ੀਦ ਕੁਰੈਸ਼ੀ ਹੋਰਾਂ ਦੀ। ਅਤੇ ਸਾਮੀਨ, ਪ੍ਰੋਗਰਾਮ ਦੇ ਆਖਿਰ ਵੀ ਸੁਣਦੇ ਹਾਂ ਆਵਾਜ਼ ਕਾਬੁਲ ਬੁਖਾਰੀ ਹੋਰਾਂ ਦੀ।

0: ਸਮੀਨ ਕਾਬੁਲ ਬੁਖਾਰੀ ਦਿਗਾਈਸ ਨਾਲ ਹੀ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕਤਾ ਅਤੇ ਦਿਓ ਆਪਣੀ ਮੇਜ਼ਬਾਨ ਗਜ਼ਾਲਾ ਮੁਮਤਾਜ਼ ਅਤੇ ਨਾਲੇ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ਼ੁਨ ਨਿਸਾ ਕੋ ਇਜਾਜ਼ਤ ਅੱਲਾ ਬੇਲੀ।
1: समीन आप समाप्त कर रहे थे आज का पहाड़ी प्रोग्राम, पेशकश मारूफ़ निसा। ये आकाशवाणी श्रीनगर है, सपेर के 4:20 होने वाले हैं। अब सुनते हैं पहाड़ी में खबरें।

ਬਾਰੇ ਨਵ ਮੌਕਪਦ ਵਾਦੀਨ ਦਾ ਨਾਮਾਵਾਰ ਅਦੀਬ ਤੇ ਕਲਮਕਾਰ ਰਸ਼ੀਦ ਰਾਸ਼ਿਦ ਸਫੇਦ ਰਾਤ ਫੋਤ ਤੇਂਦਸ ਫੋਤ ਸਬਦਨਸ ਪੇਟ ਚੋ ਕਹਿਆ ਹੋ ਅਦਬੀ ਸ਼ਖਸੀਅਤ ਸੋ ਤੇ ਉਂਜ ਮਨੋ ਦੁਖ ਬੋਮਤ ਕਲਚਰਲ ਅਕਾਦਮੀ ਹੰਜ ਸੈਕਰੇਟਰੀ ਹਰਵਿੰਦਰ ਕੋਰਨ ਚੋ ਮਰਹੂਮਸ ਖਰਾਜ ਅਕੀਦਤ ਅਦਾ ਕਰਾਨ ਤੇਂਦ ਫੋਤ ਸਬਦਨ ਅਦਬੀ ਦੁਨੀਆ ਖਤਰ ਅਕ ਬੁੱਢ ਨੁਕਸਾਨ ਕਰਾਰ ਦਿੱਤਮੁਤ ਅਕਾਦਮੀ ਹਿੰਦ ਐਡੀਸ਼ਨਲ ਸੈਕਰੇਟਰੀ ਅਦੀਲ ਸਲੀਮ ਅਦਬੀ ਮਰਕਜ਼ ਕਮਰਾਜ ਜੰਮੂ ਕਸ਼ਮੀਰ ਸਦਰ ਮੁਹੰਮਦ ਅਮੀਨ ਭੱਟ AR ਆਜ਼ਾਦ ਮੈਮੋਰੀਅਲ ਫਾਊਂਡੇਸ਼ਨ ਤੇ ਸਾਗਰ ਕਲਚਰਲ ਫੋਰਮ ਚੁਕਰ ਪਟਨਨ ਤਿਸ਼ੂ ਤੇਂਦਿਸ ਇੰਤਕਾਲ ਕਰਨਸ ਪੇਟ ਸਠਾ ਦੁਖ ਬੋਮੁਤ ਮੈਕਸੀਕੋ ਸਿਟੀ ਇੰਦਿਸ ਐਜ਼ਟੇਕਾ ਸਟੇਡੀਅਮਸ ਮੰਜ ਚੂ ਇੰਗਲੈਂਡ ਮੈਕਸੀਕੋਸ ਦਯੋ ਮੁਕਾਬਲ ਤ੍ਰੇਓ ਗੋਲੋ ਸਿਥਾ